0: ਬਿਲ ਤਾਂ ਦੱਕਮ ਫਸੇ ਹੋਗੋਤੇ ਮਿਯੋਤਿ ਫਾਈਪੇ ਐਪ ਬਿਲ ਤੱਕ ਆਰਾ ਜੁਮਲਾ ਅਦਦੁ ਫਾਈਪੇ ਐਪ ਟ੍ਰਾਂਸਫਰ ਕੋਲਾ ਦੇਂਗਾ ਮਹੂਰੀਹਾ ਬਿਲ ਤੱਕ ਫੈਸਾ ਦੱਕ ਨਿੰਮਾਲੰਵਿ ਫੋਨ ਫੇਂ ਗੈਸ ਅਦਿ ਮੀਡੀਆ ਨੈਟ ਬਿਲਕਸ ਦੇਖੇਨ ਰੀਲੋਡ ਰਾਸਟਸ ਨੂਨਿ ਡੇਟਾ ਪੈਕਵਸ ਨੇਗੇ ਨੇਗੇ ਮੀ ਹਮ ਡਿਜੀਟਲ ਵੋਲੇਟ ਦੇਨੇ ਮਸ ਦੇਬੈਵੈਰ ਬਿਲ ਨੂ ਦੇਕਿਗੇਂ ਲਾਰਿਯ ਵੀਨੁਵੇ ਨੇਂਗਿਗੇਂ ਉਲੇਕ ਨੁਜੇਨ ਹੁਰਿਯਾ ਡਿਜੀਟਲ ਪੇਮੈਂਟ ਕ ਫਾਈਪੇ ਮਾਫਹਿ
1: මේ ප්‍රෝග්‍රෑම් ගමි ගෙනස්තිනි නොවෙල්ටි ප්‍රින්ටර්ස් ඇන්ඩ් පබ්ලිෂර්ස් ප්‍රයිවට් ලිමිටඩ් උෂාය කොෆවා අබ්දෝ ෆාරුක් හසන් ලියුවා ෆවා ස්වර්ගවන්තවරි දිහබේ කලුම් මේ ෆොතුගවාලියොන්ත හුෂාල ඇදිනි රුගියා වාෆිර
2: දිවෙහි නායකු නොමදිය එකෙන් මෙගහර්ට්ස්

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਅਸੁਰਨਾਮਾ ਤੋਂ ਵਕਤ
1: ਅੱਲਾਹੁ ਅਕਬਰ ਅੱਲਾਹ

ਮਿਹਾਰ ਗੜੀ ਹਥਰ ਗੜੀ ਤਿਰਿਸ ਅੰਮਿਨਟ ਹਿੰਗਾਫ ਮੈਨਿਨ ਵਧੇ ਹੈ ਕਿ ਮੈਂ ਘੋਟ ਦੀ ਵੇ ਫੇ ਮੁਮੀ ਗੜੀ ਗਾ ਖੁਰੇ ਮਗੇ ਦਨੀ ਤੀ ਟਾਈਮ ਰਿਕੁਐਸਟ ਸ਼ੋ ਰਿਕੁਐਸਟ ਕੋਲ ਮਗੇ ਫਿਰ ਸਾ ਥੋੜੇ ਫੋਤੀ ਗੇ ਹਮ ਰਿਕੁਐਸਟ ਖੁਰੋ ਮੁੰਗੇ ਦਾ ਵੀ ਅਸੀਂ ਕੇ ਖੁਰਾਣਾ ਹਮ ਰਿਕੁਐਸਟ ਖੁਰਾ ਅਲਾਵਾ ਤੱਕ ਗੇ ਨਸ ਦੇਵੇ ਤੋ ਅਣੇ ਕੈ ਸਮ ਮੈਸੇਜ ਮੇ ਪਲਾ ਲਨ ਜ਼ੈਡ ਡੀ ਸਿਟੀ ਏਬਲ ਲਵੇ ਖ ਰਿਕੁਐਸਟ ਕੋਲ ਆਫਾ Hi, how are you? Nangal nangal ki neta. I would like to request to Die With a Smile, Lady Gaga, Brown Mass song, and dedicate it to my best friend and who listening right now. Okay, jahal deni ye me elawa ko ba elawa elawa jala fani kas badal ko lana nga ba message ko ram ge nda vinge a message ko ram ge phir se tole foti den hama elawa jahal me wahak dakala elawa jahal pa wahak dakala e phir se tole foti avaha ps me na not ko lambi elawa jahal DFM 91 ಈಗ ಮೆಸೇಜ್ ಕೊಡುವೆನೆ ಲವ ಮೀ ನಾನು ಸ್ಕೂಲ್ ಲವೇನ ಮಮ್ಮಿ ಜಹಾದ್ ನೀಲವ ಹಿಂಗೆ ಹಲೋ ವೇರ್ ಬ್ಯಾಕ್

0: ਨੂੰ ਆਉਂਦੀ ਹੈ ਕਿ ਮੈਗਾਹਰਟਸ ਦੀ ਵਹੀ ਐਫ ਐਮ ਇਸ਼ਾ ਨਮਾ ਦੁਆਗੁਤ
1: ਅੱਲਾਹੁ ਅਕਬਰ ਅੱਲਾਹ

ਇਦਬਾ ਮੀ ਹੁੰਗੇ ਦੇਮੇਦੁਗਾ ਫਰਦਾ ਵੇ ਆਰਾਫ ਮਤੀਗਾ ਏ ਬਹੀ ਸਵਰਗੇ ਗੇ ਫਾਰ ਮਤੀਗਾ ਮੀ ਹੁਣ ਤੱਕ ਵੇ ਏ ਉਰੇ ਨੰਗ ਇਦਬਾ ਮੀ ਹੁੰਗੇ ਅਲਾਮਾ ਤਕੁਮ ਇਦਬਾ ਮੀ ਹੁੰ ਇੰਗੇ ਅਧਿ ਏ ਉਰੇ ਸਵਰਗੇ ਗੇ ਅਹਲ ਵਰਿਨ ਗਵਾਲਾਣ ਤੇ ਬੈ ਮੀ ਹੁੰਗੇ ਮੱਚ ਸਲਾਮ ਹੁਟ ਏ ਉਰੇ ਤਿਬੇ ਨੀ ਸਵਰਗੇ ਨਵਦ ਵੇ ਏ ਕਮ ਗੇ ਦਹਿ ਵਿਤ ਕਮ ਗਏ।